0: ਦਾ ਬਾਸਕਟ ਮੈਂ ਧੋਤੀਆ ਲਪੇਟ ਕੇ ਥੱਲੇਓ ਬੁਨ ਸਾਰੇ ਆਪਾਂ ਨਰਬ ਦਾ ਸਪੜ ਵਿੱਚ ਆ
1: ਜਾਣੇ ਵਾਲੇ ਸਟੈਂਡ ਅਪ ਕਾਮੇਡੀਅਨ ਉਦੇ ਦਹੀਆ
0: ਦਵਾਈ ਬਾਣੀ ਕੁੱਪਾ ਭਰ ਕੇ ਪਾਣੀ ਲਿਆ ਉਹ ਬਾਹ ਮੈਂ ਲੈ ਕੇ ਟਿਕੋ ਤੇ ਮਾਨੇ ਗੱਟ ਗੱਟ ਗੱਟ ਕਰਕੇ ਇੱਕ ਕੁੱਪਾ ਪਾਣੀ ਪੀ ਗੋ
1: ਆ ਰਹੇ ਹੈ ਵਿਵਿਧ ਭਾਰਤੀ ਪਰ
2: ਚਾਹੇ ਕੁਛ ਵੀ ਕਹੇ ਮਾਮਾ ਸ੍ਰੀ ਲੇਕਿਨ ਮਿਊਜ਼ਿਕ ਵਾਲਾ ਕ੍ਰਿਸ਼ਨ ਕੋ ਮੈਂ ਕਿਸੇ ਕੀਮਤ ਤੇ ਨਹੀਂ ਛੋੜੂੰਗਾ
1: ਮੈਟਿਨੀ ਸ਼ੋ 26 ਸਤੰਬਰ ਦਿਨ ਮੇ 11 ਵਜੇ ਸਿਰਫ ਵਿਵਿਧ ਭਾਰਤੀ ਪਰ
3: तो देखो आरती अब समय हो चला है अंतराल का तो मिलते हैं अंतराल के बाद फिर हम लोग बातें करेंगे अपनी जो हमारी सखी विशेष हैं उनकी बातें करेंगे और अंतराल के बाद